ਸਾਂ ਸਭ ਨਹੀਂ ਲਿਖੀ ਹੈ ਸਾਂ ਸਭ ਤੇ ਮੇਰੇ ਮੇਰੀ ਸਭ ਖੁਸ਼ਾਂ ਹੈ ਤੁਮੀ ਸੇ ਜਿਉਂਦਾ ਕੈਸੇ ਤੇਰੇ ਬਿਨ ਮੁਝੇ ਸਿਰਫ ਇਤਨਾ ਬਤਾ ਜਾ ਮੇਰੀ ਜਾਨ ਜਾਣੇ ਸੇ ਪਹਿਲੇ

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲ

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲਵੇ ਸਹੀ ਕਿਹੜਾ ਫਾਇਦਾ

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲਵੇ ਸਹੀ ਕਿਹੜਾ ਫਾਇਦਾ।